0: कार्यक्रम मोजा ग्रैंड दिया सुनने वाले सारे किसान साथी हैं जो सैकटरी की तरफ राम राम कहीं किसान साथी हो टियाले प्रसाद दिया देन चंचलो जी तो चंचलो जी तुहां जो भी राम राम जी जी बिल्कुल जी
1: ਕਿਸਾਨ ਭਾਈਓ ਇਹ ਇਸ ਯੋਜਨਾ ਦੀ ਜਿਹੜੀ ਸ਼ੁਰੂਆਤ ਹੈ ਸਹਿ 25 ਦਸੰਬਰ 2004 ਚ ਜਿਹੜੀ ਸੀ ਕੀਤੀ ਗਈ ਸੀ ਕਹਿੰਦੇ ਯੋਜਨਾ ਦਾ ਜਿਹੜਾ ਮੁੱਖ ਉਦੇਸ਼ ਹੈ ਸਹਿ ਗ੍ਰਾਮ ਜੋ ਪੱਕੀ ਸੜਕਾਂ ਤੱਕ ਜੋੜਨਾ
0: ਜੀ ਬਿਲਕੁਲ
1: ਤਾਂ ਕਿ ਗ੍ਰਾਮ ਦੇ ਜਿਹੜੇ ਵੀ ਲੋਕ ਹਨ ਸਹਿ ਆਸਾਨੀ ਨਾਲ ਸ਼ਹਿਰ ਬਾਜ਼ਾਰ ਸਕੂਲ ਕਨੇ ਹਸਪਤਾਲ ਤੱਕ ਪੁੱਜ ਸਕਣ
0: ਜੀ
1: ਜੀ ਕਿਸਾਨ ਭਾਈਓ ਕਹਿੰਦੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਮੈਦਾਨੀ ਇਲਾਕੇ ਚ 500 ਤੋਂ ਜ਼ਿਆਦਾ ਆਬਾਦੀ ਵਾਲੇ ਗ੍ਰਾਮ ਕਨੇ ਪਹਾੜੀ ਇਲਾਕੇ ਚ ਜਿਵੇਂ ਕਿ ਹਿਮਾਚਲ ਇੱਥੋਂ 250 ਤੋਂ ਜ਼ਿਆਦਾ ਆਬਾਦੀ ਵਾਲੇ ਗ੍ਰਾਮ ਜਿਹੜੇ ਸੀ ਇਸ ਯੋਜਨਾ ਦੇ ਤਹਿਤ ਸ਼ਾਮਿਲ ਕੀਤੇ ਗਏ ਹਨ ਕਨੇ ਕੇਂਦਰ ਸਰਕਾਰ ਇਸ ਯੋਜਨਾ ਦੇ ਤਹਿਤ ਪੈਸਾ ਜਿਹੜਾ ਸੀ ਖਰਚ ਕਰਦੀ ਹੈ ਕਨੇ ਸੜਕਾਂ ਬਣਾਉਣ ਦਾ ਜਿਹੜਾ ਕੰਮ ਹੈ ਸੀ ਰਾਜ ਸਰਕਾਰ ਜੋ ਦਿੱਤੇ ਗਏ
0: ਜੀ ਦੇਖਾ ਕਿਸਾਨ ਸਾਥੀਓ ਇਹ ਯੋਜਨਾ ਦੇ ਅੰਤਰਗਤ ਅਸਾਂ ਦੇ ਗ੍ਰਾਮ ਜੋ ਅਸਾਂ ਦੇ ਸ਼ਹਿਰਾਂ ਕਰਨਾ 12 ਮਾਸੀ ਸੜਕ ਯੋਜਨਾ ਦੇ ਜ਼ਰੀਏ ਜੋੜਨਾ ਜਿਹੜਾ ਸਾ ਜ਼ਰੂਰੀ ਹੈ ਉਹ ਜ਼ਰੂਰੀ ਥਾ ਕਿ ਹਰ ਗ੍ਰਾਮ ਜੋ ਮਤਲਬ 12 ਮਹੀਨੇ ਚਾਹੇ ਬਰਸਾਤ ਬਰਫਬਾਰੀ ਹੋਏ ਚਾਹੇ ਭੂਸਖਲਨ ਕੁਛ ਵੀ ਹੋਈ ਹੈ ਤਾਂ ਅਸਾਂ ਦੇ ਜਿਹੜੇ ਗ੍ਰਾਮ ਸੈ ਇਹ ਯੋਜਨਾ ਦੇ ਅੰਤਰਗਤ ਸ਼ਹਿਰਾਂ ਕਰਨਾ ਜੁੜੇ ਰਹਿ ਸਕਦੇ ਇਹਦੇ ਜ਼ਰੀਏ ਅਸਾਂ ਸਭ ਤੋਂ ਵੱਡੀ ਸੁਵਿਧਾ ਮਿਲਦੀ ਕਿ ਕੋਈ ਕਈ ਵਾਰ ਕੀ ਹੁੰਦਾ ਕਿ ਕੋਈ ਬਿਮਾਰ ਹੋਈ ਆ ਜਾਂ ਕੁਛ ਹੋਈ ਆ ਤਾਂ ਅਸਾਂ ਉਹ ਆਸਾਨੀ ਨੇ ਨਜ਼ਦੀਕੀ ਹੋਸਪਿਟਲ ਜਾਂ ਸ਼ਹਿਰ ਤੱਕ ਜਾਣ ਦਾ ਜਿਹੜਾ ਸਾ ਰਾਹ ਮਿਲ ਜਾਂਦਾ ਹੈ
1: ਜੀ ਜੀ ਕਨੇ ਇਸ ਤੋਂ ਬਾਅਦ ਅਗਰ ਹਾਂ ਗੱਲ ਕਰਨ ਤਾਂ ਹੁਣ ਤੱਕ ਜਿਹੜਾ ਸੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਲਗਭਗ 7 ਲੱਖ ਕਿਲੋਮੀਟਰ ਤੋਂ ਜ਼ਿਆਦਾ ਗ੍ਰਾਮੀਣ ਸੜਕਾਂ ਜਿਹੜੀਆਂ ਸੀ ਤਿਆਰ ਹੋ ਚੁੱਕੀਆਂ
0: ਜੀ
1: ਕਨੇ ਗੱਲ ਕੀਤੀ ਜਾਏ ਹਿਮਾਚਲ ਦੀ ਤਾਂ ਹਿਮਾਚਲ 'ਚ ਚੰਬਾ ਕਾਂਗੜਾ ਬਿਲਾਸਪੁਰ ਦੇ ਕਈ ਗ੍ਰਾਮ ਇਸ ਯੋਜਨਾ ਨੇ ਜੁੜੇ ਹੋਏ
0: ਜੀ ਬਿਲਕੁਲ ਦੇਖਾ ਅਗਰ ਤੁਸੀਂ ਗ੍ਰਾਮ 'ਚ ਇੱਕ ਸੜਕ ਪੁੱਜਦੀ ਤਾਂ ਇਹਦਾ ਸਭ ਤੋਂ ਜ਼ਿਆਦਾ ਫਾਇਦਾ ਜਿਹੜਾ ਸੀ ਅਸਾਂ ਦੇ ਕਿਸਾਨਾਂ ਹੀ ਹੁੰਦਾ ਹੈ ਕਿਉਂਕਿ ਅਸਾਂ ਦੇ ਕਿਸਾਨਾਂ ਦੀ ਜਿਹੜੀ ਫਸਲ ਹੈ ਸਹਿ ਵੀ ਅਸਾਂ ਦੀ ਮੰਡੀਆਂ ਤੀਕਰ ਪੁੱਜਣੇ ਦੀਆਂ ਜਿਹੜਾ ਸਾ ਆਸਾਨ ਹੋ ਜਾਂਦਾ ਹੈ ਕਹਿੰਦਾ ਅਸਾਂ ਦੇ ਜਿਹੜੇ ਵਿਦਿਆਰਥੀ ਹੈ ਜਿਹੜੇ ਪੜ੍ਹਨ ਵਾਲੇ ਸਕੂਲੇ ਦੇ ਬੱਚੇ ਸਹਿ ਵੀ ਸਕੂਲੇ ਤੱਕ ਜਾਣੇ ਹੋ ਜਿਹੜਾ ਸਾ ਆਸਾਨੀ ਨਾਲ ਜਾ ਸਕਦੇ ਨੇ
1: ਹਾਂਜੀ ਕਹਿੰਦੇ ਇਸ ਤੋਂ ਬਾਅਦ ਦੇਖਾ ਸੈਕਟਰ ਜੀ ਇਸ ਯੋਜਨਾ ਦੇ ਇਸ ਯੋਜਨਾ ਦੀ ਇੱਕ ਬੜੀ ਖਰੀ ਗੱਲ ਇਹ ਹੈ ਕਿ ਇਸ ਯੋਜਨਾ ਦੇ ਤਹਿਤ ਜਿਹੜਾ ਸੀ ਹੁਣ ਤੱਕ ਸੜਕਾਂ ਬਣਾਉਣ 'ਚ ਜਿਹੜਾ ਸੀ ਕਚਰਾ ਪਲਾਸਟਿਕ ਫਲਾਈ ਐਸ ਸਟੀਲ ਸਟੈਗ ਕਹਿੰਦੇ ਗੋਲਡ ਮਿਕਸ ਟੈਕਨੋਲੋਜੀ ਦਾ ਜਿਹੜਾ ਸੀ ਇਸਤੇਮਾਲ ਕੀਤਾ
0: ਜੀ
1: ਤਾਂ ਕਿ ਸੜਕਾਂ ਮਜ਼ਬੂਤ ਬਣਨ ਸਸਤੀਆਂ ਬਣਨ ਕਹਿੰਦੇ ਪਰਿਆਵਰਨ 'ਚ ਵੀ ਇਸਦਾ ਕੋਈ ਨੁਕਸਾਨ ਨਾ ਪਹੁੰਚੇ
0: ਜੀ ਬਿਲਕੁਲ ਠੀਕ ਲਾ ਦੇਖਾ ਸਿਰਫ ਸੜਕ ਬਣਾਉਣਾ ਹੀ ਇੱਕ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਸੀ ਬਲਕਿ ਬਣਾਉਣ ਤੋਂ ਬਾਅਦ ਇਹ ਦਾ ਜਿਹੜਾ ਰੱਖ ਰਖਾਵ ਹੈ ਸਹਿ ਵੀ ਬੜਾ ਜ਼ਰੂਰੀ ਹੈ ਤਾਂ ਸਹਿ ਵੀ ਇਸ ਯੋਜਨਾ ਦੇ ਅੰਤਰਗਤ ਜਿਹੜਾ ਸਹਿ ਅਗਲੇ ਪੰਜ ਸਾਲ ਤੱਕ ਜਿਹੜਾ ਸਹਿ ਪ੍ਰਾਵਧਾਨ ਕੀਤਾ ਗਿਆ ਥਾ ਕਿ ਜਿੰਨੀ ਸੜਕ ਬਣਾਉਣੀ ਹੈ ਤੁਸੀਂ ਅਗਲੇ 5 ਸਾਲ ਤੱਕ ਸੜਕਾਂ ਦਾ ਰੱਖ ਰਖਾਵ ਦਾ ਪ੍ਰਾਵਧਾਨ ਵੀ ਕਰਨਾ ਪਾਉਣਾ ਹੈ
1: ਜੀ ਕੁੱਲ ਮਿਲਾ ਕੇ ਹਾਂ ਇਹ ਬੋਲੀ ਸਕਦੇ ਦੇਖਾ ਸੈਕਟਰੀ ਜੀ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦਾ ਸਾਰੇ ਤੋਂ ਜ਼ਿਆਦਾ ਲਾਭ ਤਾਂ ਇਹੀ ਹੈ ਜਿਵੇਂ ਕਿ ਤੁਹਾਨੂੰ ਪਹਿਲੇ ਬੋਲਿਆ ਕਿ ਵੀ ਸਕੂਲਾਂ ਤੱਕ ਬੱਚੇ ਆਸਾਨੀ ਨਾਲ ਪੁੱਜ ਸਕਦੇ ਐਂਬੂਲੈਂਸ ਵਗੈਰਾ ਜਿਹੜੀ ਸੀ ਗ੍ਰਾਮ ਤੱਕ ਆਸਾਨੀ ਨਾਲ ਪੁੱਜ ਸਕਦੀ ਕਹਿੰਦੇ ਸਬਜ਼ੀ ਮੰਡੀ ਜਿਹੀਆਂ ਕਿ ਸਬਜ਼ੀ ਆਹਦੇ ਕਿਸਾਨ ਭਾਈ ਫਸਲਾਂ ਵਗੈਰਾ ਲਗਾਉਂਦੇ ਤਾਂ ਆਪਣੀ ਸਬਜ਼ੀਆਂ ਮੰਡੀਆਂ 'ਚ ਆਸਾਨੀ ਨਾਲ ਜਿਹੜਾ ਸੀ ਵੇਚੀ
0: ਜੀ ਬਿਲਕੁਲ
1: ਕਹਿੰਦੇ ਇਸ ਤੋਂ ਬਾਅਦ ਦੇਖਾ ਸੈਕਟਰੀ ਜੀ ਕਿਸਾਨ ਭਾਈਆਂ ਦਾ ਮਨੋਰੰਜਨ ਕਰਵਾਉਣਾ ਹੈ ਕਹਿੰਦੇ ਸੁਣਾਉਣਾ ਅਤੇ ਇਹਨਾਂ ਦੇ ਪਿਆਰ ਦਿਆ ਲੋਕ
0: ਜੀ ਬਿਲਕੁਲ

0: जो मौका मिला कने मैं गया तहसील जुआली दे ब्लॉक नगरोटा सूरिये च इतु दा एक जड़ा सा ग्रां है कटोरा इतु एक उन्नत महिला किसान हाँ कने जुड़ा करते हैं जेड़ा की मधुमक्खी पालन का जड़ा सा काम करा करते हैं। राम राम जी।
1: राम राम जी।
0: अपना नाम दसा।
1: पूजा देवी।
0: मधुमक्खी पालन का काम कर दे तो हाँ।
1: जी।
0: कितना के अरसा हुई है मधुमक्खी पालन का काम कर दे
1: तो यार 6-7 साल हुई है।
0: तो कुतु ते तो हाँ जो ये प्रेरणा मिली की मधुमक्खी पालन का काम जड़ा सा कित्ते जाए
1: ए मेरे हस्बैंड कर दे है।
0: अच्छा
1: हाँ जी जी ना फिर जिन्हें कुछ दस की ये काम पहले स्कूल ले लगे ऐसा है।
0: हाँ जी
1: फिर स्कूल छड़ी थी जिना प्राइवेट तो फिर सब ये काम दस जिन्हें की कर लेने ही।
0: अच्छा
1: तो जो बोलते की कर ले ये मेले कर लो तो ही।
0: अच्छा
1: जिना स्टार्ट किता 14 पेटियां पर।
0: अच्छा
1: हाँ जी अच्छा। फिर गां गां फिर हाँ अपनी हार्ड मेहनत है की 14 हाँ से 80 कितियां 85।
0: अच्छा इस वेले 80 पेटियां ना।
1: हाँ जी।
0: अच्छा चलो तो हाँ 14 पेटियां तो शुरू किता हा काम।
1: हाँ जी
0: ता इस ते पहले तो हाँ जी कुछ सिखलाई वगैरह ले दी।
1: हाँ जी दूर पूरी ट्रेनिंग हुई।
0: कितने दिन दी हुई ये?
1: ये हुई हाड़ी 15-20 दिन दी हुई।
0: तो ट्रेनिंग का क्या क्या सीखा तू तो हाँ?
1: ट्रेनिंग अच्छी जी ना हम जो दस है कि यहाँ मधुमक्खी पालनी है कि इस तरह छत्ते से एक रानी होती है।
0: हाँ जी
1: जिसे वर्कर वगैरह सब कुछ हम जो दस किस तरह इस तरह हाथ नहीं पाई सकते जी ना मधुमक्खियां हैं सब कुछ ही ना हम जो ट्रेनिंग अच्छे दस है।
0: अच्छा पूजा जी जी गल कर दें जो तुहां 14 बक्सियां तो शुरू किया हा।
1: हाँ जी
0: तालू सरकार दे को जी सहायता वगैरह ले ही तुहां?
1: नहीं हाल तक हां कुछ नहीं ले पर इस साल ले आ ही ना।
0: अच्छा
1: सब्सिडी ले आ ही ना क्या क्या डब्बे बधाने
0: जी ये बक्से आंता ये लकड़ी दे इस लगदे थोड़ी टीन लगदी होनी
1: दो तीन किस्म
0: चलो बक्से बनाए अपनी लकड़ी
1: करे
0: एक बक्सा लिया क्या कीमत होंगी
1: दीदी? सर 1,000-1,200 का पे
0: इस वेले रेट 1,200 की चलो हाँ 6 साल पहले
1: ले तो हाँ जी जी गा लेंगे जी जी गा रेट बद जाना।
0: जी बक्से दे चलो अगे बक्से बधाने होंदा सा की करना पोंदा जी तीन बक्से च मक्खियां कियां पानियां वीर
1: सा फिर आही क्या बोल अच्छी खुराक देनी जिना यो
0: हां
1: मधुमक्खियां यो पालना जिना यो जिना दे फिर से बच्चे वगैरह अगे तक गया हां छत्ते जिने देने ना खाने कुछ चीज जिने मिले।
0: अच्छा
1: जिने फ्रूट वगैरह सब कुछ जिया बाहर दा ओ ऐसी ना पानी वास्ते अलग मक्खी होंगी लियाने वास्ते जेड़ा बिच रानी वास्ते रानी छत्ते इस बच्चे अपने कियां देखभाल करती है।
0: हाँ जी
1: ये सब कुछ अगे गांगा जे जहां राजस्थान जाना है।
0: हाँ जी
1: तो हां जे है कि हां अपनी मक्खियां दी अच्छी देखभाल करना।
0: अच्छा
1: अच्छी जिने खुराक खाने देन चीनी वगैरह क्वांटल चीनी लगी हुंदी आड़ी
0: दिन दे कुछ हिसाब है चीनी
1: 15 दिन दे 8 दिन दा रखे 8 दिन चा क्वांटल चीनी पानी पानी
0: नहीं चीनी है पानी है ता इने घोली के पानी
1: है। हां टप लैना टप्पे च आधा टप कर लेना ही बीच आधा क्वांटल जो क्वांटल चीनी अच्छी तरह घोली। हां कुछ बीमारी भी लगदी इस बात लगदी ना दिना ना स
0: लिफाफे
1: लेने पोलीथिन।
0: अच्छा
1: लिफाफे यानी आधा किलो एक लिफाफे आधा किलो रखने सारे
0: लिफाफा ही अंदर रख देना डब्बे।
1: हाँ जी
0: अच्छा
1: जिना खुद ही बस एक या दो दिन जिना सारा चुक लेते
0: चूस लेना सारा सारा
1: ही बाद जहां से लिफाफा खाली कर देना।
0: अच्छा
1: इनके 8 दिन जे 8-8 दिन आई है पानी पानी दी चीनी है।
0: अच्छा चीनी के अलावा और दिन दे कुछ खाने
1: ने चीनी देनी ने खुराक चीनी है बारे ता मिली आ जी ना की आजकल ता है नहीं आजकल ता कुछ नहीं है
0: इस वेले ये
1: छलियां दा भ्रूण हुंदा हा।
0: हां
1: जिसने पोलन वगैरह अच्छा आई जाता पर जितनी हाँ चीनी ने खुराक देंगे जितना बाहर हाँ पोलन वगैरह कुछ ले आई के देना।
0: अच्छा
1: क्या आने बच्चे अगे तैयार हो जी ना।
0: अच्छा अच्छा जी तो हाँ दसिया की बीमारियां भी लगदी है ना।
1: हाँ जी लगदी है सर लगदी
0: छड़ियां
1: दे अंदर बच्चे जे हुंदे ना दे मधुमक्खी दे अंडे हुंदे सही नष्ट हो जांदे ना।
0: अच्छा तीस तइयां कौन दे क्या करदे फिर कोई दवाई
1: दवाई मिलदी है।
0: अच्छा
1: पानी पौने।
0: अच्छा पूजा जी जिया ए मधुमक्खियां जिया तो आहार भी देता दवाई दा जड़ा ए भी कर लिया जिया शहद है ता शहद साल दा कितनी बारी निकाल दे
1: साडा संबद लास्ट तक।
0: अच्छा
1: सीजन सरसों फिर हो जांदा फिर मार्च महीने फरवरी महीने तक शहद निकल जांदा।
0: अच्छा ओथे निकालना है।
1: हां जी ओथे निकालना
0: है। साले च कितनी बारी निकाल दे
1: साले च हां 2-3 बार भी निकाल ही सकदे ना जैसे कि हां जिया के हुन निकालया सरसों दा निकाल लिया फिर आ निकालना मल्टी दा अप्रैल महीने सबसे बेहतर मल्टी दा हुंदा खाने वाला जिया हां बोलदे हां खाना है। ਸਰਸੋਂ ਦਾ ਸ਼ਾਇਦ ਨਹੀਂ ਖਾਈ ਸਕਦੇ।
0: ਅੱਛਾ
1: ਇਹ ਆ ਕੰਪਨੀ ਜੇ ਕੋਈ ਹਾਰ ਤੇ ਮੰਗੇ ਤਾਂ ਹਾਂ ਬੋਲਨੇ ਕਿ ਤੁਸੀਂ ਲੈਣਾ ਹਾਰ ਤੇ ਤਾਂ ਅਪ੍ਰੈਲ ਮਹੀਨੇ ਦਾ ਲਿਆ ਸ਼ਾਇਦ।
0: ਅੱਛਾ
1: ਸਟੇਟਿਸਟਿਵ ਹੁੰਦਾ ਕਿਉਂਕਿ ਮਲਟੀ ਦਾ ਫੁੱਲਾਂ ਦਾ ਸਾਰੇ ਮਿਕਸ ਹੁੰਦਾ ਹੈ ਤਾਂ ਫਿਰ ਇਹ ਕਹਿੰਦੇ ਫਿਰ ਖੈਰਾਂ ਦਾ ਚੱਲਦਾ ਆ।
0: ਹਾਂਜੀ
1: ਖੈਰਾਂ ਦਾ ਸ਼ਾਇਦ ਨਿਕਾਲਨੇ ਆਏ ਪਰ ਇਹ ਹੈ ਕਿ ਖੈਰ ਲੱਗਣ ਤਾਂ ਬਰਸਾਤ ਤੇ ਅੱਜਕੱਲ ਤਾਂ ਸ਼ਾਇਦ ਬਰਸਾਤ ਜੀ ਆਉਂਗੀ ਜਿਹਦੀਆਂ ਸ਼ਾਇਦ ਖਤਮ ਹੋ ਜਾਂਦਾ ਇਹਦਾ ਫੁੱਲਾਂ ਦਾ।
0: ਅੱਛਾ ਇਹਦੇ ਕੰਨਾਂ ਜਿਹੀਆਂ ਡੱਬਿਆਂ 'ਚ ਜਿਹੀਆਂ ਕੋਈ ਰੰਗੜ ਹੋਈ ਹੈ ਇਹ ਵੀ ਕੁਛ ਨੁਕਸਾਨ ਕਰਦੇ ਮੱਖੀ?
1: ਬੜੇ ਤਾਂ ਆਉਂਦਾ ਹਾਂਜੀ ਤਾਂ ਸ਼ਾਮੀ ਤੱਕ ਪਹਿਰਾ ਹੁੰਦਾ 6-7 ਵਜੇ ਤੱਕ ਪਹਿਰਾ ਹੁੰਦਾ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮੀ 6-7 ਵਜੇ ਤੱਕ ਪਹਿਰਾ।
0: ਅੱਛਾ
1: ਇਸ ਟਾਈਮ ਹਾਂ ਬੈਠਣਾ ਹੋਵੇ ਉੱਥੇ ਹੀ ਮਧਮੱਖੀਆਂ ਰੰਗੜ ਮਾਰਨੇ ਨਾ ਜਾਂ ਹਾਂ ਰੰਗੜ ਜ਼ਿਆਦਾ ਨਹੀਂ ਮਾਰ ਸਕਦੀ ਜਿਹਦੀ ਸਮੈਲਨ ਹੋਰ ਵੀ ਆ ਜਾਂਦੇ ਰੰਗੜ।
0: ਅੱਛਾ
1: ਤਾਂ ਅਸੀਂ ਕਿਆ ਕਰਨੇ ਕਿ ਬੋਤਲ ਲੈਂਦੇ ਹਾਂ।
0: ਹਾਂਜੀ
1: ਬੋਤਲ ਦੇ ਬਣੇ ਬਣੇ ਅਸੀਂ ਸ਼ਹਿਦ ਲਗਾਏ ਨੇ ਤਾਂ ਉਹ ਸ਼ਹਿਦ ਦਾ ਚਿੱਠੀ ਬੋਤਲਾਂ 'ਚ ਬੜੀ ਜਾਂਦੇ ਰੰਗੜ ਤਾਂ ਸਵੀਜਿੰਗ ਖਤਮ ਕਰਨੇ ਰੰਗੜ ਹਾਂ ਜਾਂ ਫਿਰ ਕੁਛ ਮਾਰੀ ਦੇ ਅੱਜ ਨਾ।
0: ਅੱਛਾ ਪੂਜਾ ਜੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਤਾਂ ਜਿਹੀਆਂ ਸ਼ਹਿਦ ਚਲੋ ਨਿਕਾਲਦੇ ਹਨ ਇਸ ਤਾਈਆਂ ਕੌਣ ਕੌਣ ਔਜ਼ਾਰ ਲੱਗਦੇ ਜਿਹੀਆਂ ਕੋਈ ਭਾਂਡੇ ਵਗੈਰਾ ਕਿਆ ਹੁੰਦੇ?
1: ਇੱਕ ਮਸ਼ੀਨ ਹੁੰਦੀ ਹੈ ਇੱਕ ਇਹਨਾਂ ਦੀ ਸ਼ਹਿਦ ਛੱਤੇ ਨਿਕਾਲਣ ਵਾਸਤੇ।
0: ਅੱਛਾ
1: ਫਰੇਮ ਹੁੰਦੀ ਮਸ਼ੀਨਾਂ ਸਹਿਜ 'ਚ ਛੱਤੇ ਪਾਣੇ ਹੁੰਦੇ ਫਿਰ ਅੱਜ ਕੇ ਟੱਪ ਚਾਹੀਦਾ ਚਾਹੇ ਨਾਈਫ ਹੁੰਦੀ ਇਹਨਾਂ ਦੀ ਅਲੱਗ ਹੀ।
0: ਅੱਛਾ
1: ਫਿਰ ਦਸਤਾਨੇ ਵਗੈਰਾ ਇੱਕ ਟੈਂਟ ਟੈਂਟ ਅੰਦਰ ਹੀ ਆਹਾਂ ਬਣਾਈ ਸਕਦੇ ਬਾਹਰ ਖੁੱਲ੍ਹੇ 'ਚ ਨਹੀਂ ਆਹਾਂ ਨਿਕਾਲ ਸਕਦੇ ਕਿ ਆਹ ਮੱਖੀਆਂ ਨੇ ਤਾਂ ਹਾਂਜੀ ਹੀ ਖੜਨਾ।
0: ਹਾਂਜੀ
1: ਤਾਂ ਹਾਂ ਟੈਂਟੇ ਵਿੱਚ ਹੀ ਥੋੜ੍ਹਾ ਜਿਹਾ ਚੁੱਲ੍ਹਾ ਜਾਂ ਗੈਸ ਵਗੈਰਾ ਬਾਲਣਾ ਪਾਉਂਦੀ ਸੀ ਚਾਕੂ ਗਰਮ ਕਰਨੇ ਤਾਂ ਸ਼ਾਇਦ ਨਿਕਾਲਣਾ ਜਿਹਨਾਂ ਦਾ।
0: ਚਲੋ ਤੁਸੀਂ ਇਹ ਸਾਰਾ ਕੰਮ ਕਾਰ ਕਰਦੇ ਹਾਂ ਤੁਸੀਂ ਕਰ ਲੈਂਦੇ ਹੋ ਠੀਕ ਤੁਸੀਂ ਟ੍ਰੇਨਿੰਗ ਕੀਤੀ ਹੈ ਨਾ?
1: ਹਾਂਜੀ ਮੈਂ ਔਰ ਮੇਰੇ ਹਸਬੈਂਡ
0: ਪੂਰੀ ਵੀ ਆਉਂਦੀ ਹੋਣੀ ਹੈ ਮਾਖੀਆਂ ਕਈ ਵਾਰੀ
1: ਹਾਲੇ ਤੱਕ ਦਸਤਾਨੇ ਵਗੈਰਾ ਪਾ ਲੈਣੇ ਕੈਪ ਪਾਣੀ
0: ਬਚਤ ਹੋ ਜਾਂਦੀ ਹੈ ਨਾ?
1: ਨਹੀਂ ਇਹ ਮੈਂ ਜ਼ਿਆਦਾਤਰ ਦਸਤਾਨੇ ਉਹੀ ਕੰਮ ਕਰਦਾ ਬੈਠਮਾਂ ਜਿਵੇਂ ਕਿ ਸ਼ਾਇਦ ਦੇ ਅੰਦਰ ਅੰਦਰ ਨਿਕਾਲਣਾ।
0: ਅੱਛਾ ਤੇ ਇਹ ਜਿਹੜਾ ਸਾਰਾ ਹੀ ਸਮਾਨ ਹੈ ਜੀ ਨਾ ਜੀ ਤੁਹਾਨੂੰ ਦੱਸਿਆ ਦਸਤਾਨੇ ਨੇ
1: ਜਾਲੀਆਂ ਚ ਮਿਲੀ ਇਹ।
0: ਅੱਛਾ ਮਿਲੀ ਜਾਂਦਾ ਵਿਵਹਾਰ ਦੇ ਨਾ?
1: ਹਾਂਜੀ ਟ੍ਰੇਨਿੰਗ ਚ ਦਿੱਤੇ ਜਿਨਾ ਹਾਕੀ।
0: ਅੱਛਾ ਇਸ ਤੋਂ ਬਾਅਦ ਚਲੋ ਮੰਨ ਲਿਆ ਮਖੀਰ ਤੁਹਾਂ ਕੱਢੀ ਲਿਆ ਆ।
1: ਹਾਂਜੀ
0: ਫਿਰ ਇਹ ਬੋਤਲਾਂ ਚ ਭਰਨਾ ਡੱਬਿਆਂ ਚ ਜਾਂ?
1: ਨਹੀਂ ਆਈ ਨਾ ਕੰਪਨੀਆਂ ਵਾਲੇ ਥਰੂ ਹਾਂ ਜੋ ਜਹਾਂ ਪਹਿਲੇ ਪੀਪੇ ਲੈਂਦੇ ਪੀਪਿਆਂ ਚ ਪਾਉਂਦੇ ਹੈ
0: ਪੀਪੇ ਜਿਹੜੇ ਆਮ ਤੇਲ ਵਾਲੇ ਖਾਲੀ ਪੀਪੇ ਆ।
1: ਹਾਂਜੀ
0: ਭਰ ਦੇਣਾ
1: ਇਹ ਹਾਂ ਜੋ 22-23 ਕਿਲੋ ਪੁੰਨ ਆਂਦਾ ਮੇਰੇ ਖਿਆਲ ਸੇ ਪੀਪਿਆਂ ਚ
0: ਇੱਕ ਪੀਪੇ ਚ।
1: ਹਾਂਜੀ
0: ਅੱਛਾ
1: ਤਾਂ ਫਿਰ ਕੰਪਨੀ ਵਾਲੇ ਕਈ ਵਾਰ ਨਹੀਂ ਵੀ ਲੈਂਦੇ ਪੀਪੇ ਤਾਂ ਅਸੀਂ ਜਿਹਨੇ ਬੋਲੇ ਕਿ ਤੁਸੀਂ ਆਪਣੇ ਬਾਲਟੀਆਂ 30 ਕਿਲੋ ਦੀ ਬਾਲਟੀ।
0: ਅੱਛਾ
1: ਤਾਂ ਹਾਂ 30 ਕਿਲੋ ਦੀ ਬਾਲਟੀ ਸੇ ਸ਼ਾਇਦ ਪਾਣਾ ਤੇ ਸ਼ਾਇਦ ਆੜਾ ਚੈੱਕ ਹੁੰਦਾ।
0: ਅੱਛਾ
1: ਇਹ ਚਾਹ ਕੈਮੀਕਲ ਕਿ ਨਹੀਂ ਪਾਇਆ ਕੁਛ ਦਵਾਈ ਵਗੈਰਾ ਜੀਆਂ ਅੱਜ ਕੱਲ ਕਰੇ ਪਰ ਮੇਰੇ ਹਸਬੰਡ ਇਸ ਦਵਾਈ ਵਗੈਰਾ ਬੜਾ ਘੱਟ ਕਰਦੇ।
0: ਅੱਛਾ
1: ਨਹੀਂ ਕਈ ਕਰਦੇ ਨਾ ਦਵਾਈ ਵਗੈਰਾ ਸੇ ਉਹ ਰਿਜੈਕਟ ਹੋ ਜਾਂਦਾ ਮਾਲ।
0: ਚੈੱਕ ਕੌਣ ਕਰਦਾ ਸੀ ਉਹ?
1: ਇਹ ਕੰਪਨੀ ਵਾਲੇ ਲੈ ਜਾਂਦੇ ਸਾਈ ਦਿਨ ਹੁੰਦੇ ਦੱਸ ਦੇਣਾ
0: ਜੀ ਬਾਲਟੀਆਂ ਇਹ ਪਲਾਸਟਿਕ ਦੀ ਹੁੰਦੀ?
1: ਹਾਂਜੀ ਜਿਹੜੇ
0: ਚੱਕਣ ਲੱਗੇ ਹੁੰਦਾ।
1: ਹਾਂਜੀ ਜਿਹੜੇ ਰੰਗ ਕਰਦੇ ਨਾ
0: ਅੱਛਾ ਰੰਗੀ ਵਾਲੀਆਂ ਬਾਲਟੀਆਂ ਖਾਲੀ ਜਿਹੜੀਆਂ ਵੀ ਜਾਂਦੀਆਂ
1: ਹਾਂਜੀ ਠੀਕ ਹੈ ਸਿਆ ਖੁਦ ਦੇ ਜਾਂਦੇ ਹਾਂਜੀ ਨਾ
0: ਕੀ ਭਾਅ ਵਿਕਦਾ ਮਖੀਰ ਇਹ?
1: ਜਿਤਨਾ ਮੈਂ 5-6 ਸਾਲ ਪਹਿਲਾਂ ਸੁਣਿਆ ਤਾਂ ਬੋਲੇ 150 ਰੁਪਏ ਕਿਲੋ ਠੀਕ ਜਾਨੀ ਕਿ ਬੋਲਦੇ ਜਿਹੜੇ ਇਹਨਾਂ ਨਾਲ ਕੰਮ ਕਰਦੇ ਨਾ ਬੋਲਦੇ ਅਸੀਂ ਬੜਾ ਪੈਸਾ ਇਸ 'ਚ ਕਮਾਇਆ ਹੈ।
0: ਅੱਛਾ
1: ਪਰ ਅੱਜ ਸੀਜ਼ਨ ਨਾਲ ਪਿਛਲੇ ਸਾਲੇ ਦਾ 70 ਰੁਪਏ ਜ਼ਿਆਦਾ
0: ਕਿਲੋ।
1: ਹਾਂਜੀ 70 ਰੁਪਏ ਕਿਲੋ।
0: ਤਾਂ ਚਲ ਤੁਸੀਂ ਜ਼ਿੰਮੇਦਾਰੀ ਹੈ ਚਲੋ ਜ਼ਮੀਨਾਂ 'ਚ ਤੁਹਾਂ ਪੇਟੀਆਂ ਰੱਖਣੀਆਂ ਦੱਸਿਆ ਕੁਛ ਕਿਰਾਇਆ ਵਗੈਰਾ ਲੈ ਲੈਂਦੇ ਦਾ?
1: ਦੇਖਾ ਜੀ ਅਗਰ ਆਹਾਂ ਇੱਥੋਂ ਦੀ ਗੱਲ ਕਰੀਏ ਤੇ ਇੱਥੇ ਲੋਕੀ ਬੋਲਦੇ ਕਿ ਨਹੀਂ ਅਸੀਂ ਕਿਰਾਇਆ ਲੈਣਾ ਹਾਂਜੀ ਸ਼ਾਇਦ ਦੇ ਬੋਤਲ ਦੇ ਦਿਆ ਜਾਂ ਕੁਛ ਹੈ।
0: ਅੱਛਾ
1: ਪਰ ਮੈਂ ਇਹਨਾਂ ਤੇ ਇਤਨਾ ਸੁਣਿਆ ਹੈ ਕਿ ਉੱਥੇ ਲੋਕੀ ਬੜੇ ਅੱਛੇ ਹੁੰਦੇ ਨਾ ਉਹ ਕਿਰਾਇਆ ਵਗੈਰਾ ਕੁਛ ਨਹੀਂ ਰਹਿੰਦੇ ਉਹ ਤੋਰਾ ਹੀ ਨੇ ਰਹਿਣੇ ਦਾ ਕਮਰਾ ਵੀ ਦੇਂਦੇ।
0: ਦੇਖਾ ਆਹਾਂ ਆਪਣੇ ਸੁਣਨੇ ਵਾਲੇ ਇਹ ਦੱਸ ਦਈਏ ਕਿ ਦੇਖਾ ਜਿੱਥੋਂ ਇਹ ਮਧੂਮੱਖੀ ਹੈ ਨਾ ਇਹ ਆਹਾਂ ਦੇ ਫਸਲ 'ਚ ਬੜੋਤਰੀ ਕਰਨ 'ਚ ਬੜੀ ਸਹਾਇਕ ਹੈ।
1: ਸਹਾਇਤਾ ਕਰਦੀ ਹੈ
0: ਇਹ ਪਰਾਗਣ ਜਲ
1: ਇਹ ਜਿੰਨਾ ਜਿਹੜਾ ਇਹ ਫੁੱਲਾਂ 'ਚ ਬੈਠ ਕੇ ਉਤਨਾ ਹੀ ਹੰਜ ਮੁਨਾਫਾ ਹੁੰਦਾਗਾ।
0: ਹਾਂ ਬਿਲਕੁਲ ਕਹਿੰਦਾ ਫਸਲ ਵੀ ਜਿਹੜੀ ਸਹਿ ਬਿਲਕੁਲ ਬੰਪਰ ਹੁੰਦੀ ਤਾਂ ਹੀ ਆਹਾਂ ਦੇ ਦੇਖਾ ਜਿਹੜੇ ਕਿਸਾਨ ਹਨ ਸਹਿ ਸਮਝਦਾਰ ਹਨ ਸਹਿ ਤਾਂ ਆਪੂ ਬੋਲਦੇ ਕਿ ਆਹਾਂ
1: ਸਾਡੇ ਇੱਥੇ ਜ਼ਮੀਨਾਂ 'ਚ ਰੱਖਾ ਤਾਂ।
0: ਅੱਛਾ ਚਲੋ ਲੈ ਕੇ ਜਾਂਦੇ ਹਨ ਮੰਨ ਲਿਆ ਰਾਜਸਥਾਨ ਲੈ ਕੇ ਜਾਣਾ ਮੱਖੀਆਂ।
1: ਹਾਂਜੀ
0: ਤਾਂ ਮੱਖੀਆਂ ਡੱਬੇ 'ਚ ਕਿਵੇਂ ਬੰਦ ਕਰਨੀਆਂ ਹੈ?
1: ਡੱਬੇ 'ਚ ਇਹ ਕਿ ਸ਼ਾਮੀ 5-6 ਵਜੇ ਦੇ ਵਿੱਚ ਸਹਿ ਖੁਦ ਹੀ ਆ ਜਾਂਦੀਆਂ ਨਾ
0: ਸੰਜੇ ਹੋ।
1: ਹਾਂਜੀ ਸ਼ਾਮੀ ਬੈਠ ਤਾਂ ਸ਼ਾਮੀ ਨਾ 7-8 ਵਜੇ ਲੋਡ ਕਰਨੀ ਹੁੰਦੀ ਗੱਡੀ 'ਚ ਨਾ ਤਾਂ ਲੋਡ ਕਰਨੀ ਪਹਿਲਾਂ ਡੱਬੇ ਬੰਦ ਵੀ ਕਰਨੇ ਸੁਰਾਗ ਜਿਹਨਾਂ ਦੇ ਬੰਦ ਵੀ ਕਰਨੇ ਤਾਂ ਸਾਰਾ ਦਿਨ ਇਹ ਮਿਹਨਤ ਹੁੰਦੀ ਨਾ
0: ਕਿ ਮਿੱਟੀ ਲਗਾ ਦਿੰਦੇ।
1: ਹਾਂਜੀ ਹਾਂਜੀ
0: ਅੱਛਾ
1: ਮਿੱਟੀ ਜਾਂ ਗੋਆ ਵਗੈਰਾ ਗੋ ਮਿਕਸ ਕਰੀ ਕਰ
0: ਅੱਛਾ
1: ਜਿਹਨਾਂ ਦੇ ਜਿਤਨੇ ਵੀ ਸੁਰਾਗ ਹੁੰਗੇ ਆ ਸਾਰੇ ਬੰਦ ਕਰਨੇ।
0: ਮੱਖੀ ਕੋਈ ਬਾਹਰ ਨਾ ਨਿਕਲੀ ਆ?
1: ਬਾਹਰ ਨਾ ਨਿਕਲੇ ਅੰਦਰ ਤਾਂ ਇਹ ਕਿ ਰਾਤ ਰਾਤ ਤੇ ਪਹਿਲਾਂ ਹਾਂਜੀ ਜਿੱਥੋਂ ਹੈ ਪਹੁੰਚਾਉਣਾ ਪਾਉਂਦੀਆਂ ਨਾ ਇਹ ਤਾਂ ਅਸੀਂ 8 ਵਜੇ ਫਾਰਮ ਹੈ ਚੁੱਕ ਦੇਣੀ 8-9 ਦੇ ਵਿੱਚ ਗੱਡੀਆਂ ਨਿਕਾਲਣੀ ਨਿਕਾਲਣੀ ਸਵੇਰੇ ਹਾਂਜੀ 5-6 ਵਜੇ 7 ਦੇ ਵਿੱਚ ਹੈ ਡੱਬੇ ਉਤਾਰਨੇ।
0: ਤਾਂ ਭੀਰੀ ਚਲੋ ਤੁਸੀਂ ਮੰਨ ਲਿਆ ਮੱਖੀਆਂ ਰਾਜਸਥਾਨ ਪਹੁੰਚਾਈ ਤੀਆਂ ਨਾ ਜੀ ਤੁਹਾਨੂੰ ਦੱਸਿਆ ਕਿ ਸਹਿ ਜ਼ਿੰਮੇਦਾਰ ਤੁਹਾਂ ਰਹਿਣੀ ਵੀ ਜਗ੍ਹਾ ਦੇ ਦਿੰਦੇ ਨੇ
1: ਹਾਂਜੀ
0: ਤਾਂ ਪਰਮਾਨੈਂਟ ਉੱਥੋਂ ਰਹਿਣਾ ਪਾਉਂਦਾ ਜਾਂ ਵਿਚ ਆਈ ਵੀ ਜਾਂਦੇ ਘਰੇ ਜੀ
1: ਵਿੱਚ ਕਈ ਆਈ ਵੀ ਜਾਂਦੇ ਨਾ ਦੋ ਬੰਦੇ ਗਰੁੱਪ ਬਣੇ ਹੁੰਦੇ ਇਹਨਾਂ ਦੇ ਨਾ ਵੈਸੇ ਆਪਣੇ ਆਪਣੇ ਜੀ ਤੁਹਾਂ ਮੇਰੇ ਕਹਿੰਦੇ ਮਧੂਮੱਖੀਆਂ ਕੰਮ ਕਰਦੇ
0: ਹਾਂ
1: ਤੁਹਾਂ ਬੋਲੇ ਕਿ ਮੁਝੇ ਘਰ ਕੰਮ ਹੈ ਫੰਕਸ਼ਨ ਹੈ ਜਾਂ ਕੁਛ ਵੀ ਹੈ ਤੁਸੀਂ ਜਾ ਸਕਦੇ ਤਾਂ ਇੱਕ ਬੰਦਾ ਤਾਂ
0: अगर सही ढंग ना जी जी तुम दसिया अंबे लकड़िया का बनता या कुछ होर एक डब्बा कि साल चली पाता जी
1: मैं अज तक तो हाड़े तो 5-6 साल चल जाने है डब्बे यानी कि ठीक होता लंघी जाता फिर टाइम निकल जाता इन्हों का यह कि डब्बे थोड़ी बहुत अगर कुछ होगा कुछ नुकसान डब्बे हो सतो आप ही भी जा कुछ टीन लेकर जा कुछ मेह लगाए कि हाँ सुराख से पूरी सकने
0: अच्छा जी शहद निकाल लिया जरा जी जी कस निकलती है छत्ते जड़े होंगे ने मोम वगैरह भी बना
1: मोम भी निकलता है मोम किसी कंपनी थ्रू यहाँ बेचने मोम जो काटने फिर अहम जो मोम अहम पहले जो शहद होंगे निकालनी फिर मोम निकालना जिन्हों का अलग अहम फिर काटना सह
0: आपको काट